0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਗੁਰਮੁਖੀ ਲਿਪੀ ਦਾ ਇਤਿਹਾਸ ਅਤੇ ਵਿਕਾਸ। ਇਹ ਵਾਰਤਾ ਡਾਕਟਰ ਨਛੱਤਰ ਸਿੰਘ ਤੋਂ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਕੁਝ ਸੂਫੀਆਨਾ ਕਲਾਮ। ਸਰੋਤਿਓ, ਅੱਜ ਦੀ ਚਰਚਾ ਦਾ ਵਿਸ਼ਾ ਹੈ ਸ਼ਿਸ਼ਟਾਚਾਰ। ਸ਼ਿਸ਼ਟਾਚਾਰ ਦਾ ਅਰਥ ਹੈ ਚੰਗਾ ਵਿਹਾਰ, ਸਭਿਅਕ ਤਰੀਕਾ ਅਤੇ ਦੂਜਿਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ। ਇਹ ਮਨੁੱਖੀ ਜੀਵਨ ਦਾ ਇੱਕ ਅਨਮੋਲ ਗਹਿਣਾ ਹੈ। ਸਮਾਜ ਵਿੱਚ ਰਹਿਣ ਲਈ ਹਰ ਵਿਅਕਤੀ ਨੂੰ ਸ਼ਿਸ਼ਟਾਚਾਰ ਦੇ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਇਸ ਨਾਲ ਮਨੁੱਖ ਦੇ ਉੱਚੇ ਸੁੱਚੇ ਚਰਿੱਤਰ ਦੀ ਪਛਾਣ ਹੁੰਦੀ ਹੈ। ਚੰਗੇ ਵਿਵਹਾਰ ਦੇ ਕਈ ਰੂਪ ਹੁੰਦੇ ਨੇ। ਇਸ ਵਿੱਚ ਸਭ ਤੋਂ ਪਹਿਲਾ ਗੁਣ ਨਿਮਰਤਾ ਅਤੇ ਮਿੱਠੀ ਬੋਲੀ ਹੈ। ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਸਾਡੀ ਆਵਾਜ਼ ਵਿੱਚ ਨਰਮੀ ਹੋਣੀ ਚਾਹੀਦੀ ਹੈ। ਇਸ ਤੋਂ ਅਲਾਵਾ ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਅਤੇ ਉਹਨਾਂ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਵੀ ਸ਼ਿਸ਼ਟਾਚਾਰ ਦਾ ਹਿੱਸਾ ਹੈ। ਸਮਾਜ ਵਿੱਚ ਸ਼ਿਸ਼ਟਾਚਾਰ ਦੀ ਬਹੁਤ ਵੱਡੀ ਭੂਮਿਕਾ ਹੈ। ਆਪਣੇ ਤੋਂ ਵੱਡਿਆਂ, ਅਧਿਆਪਕਾਂ ਅਤੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਕਹਿਣਾ ਚੰਗੇ ਸੰਸਕਾਰਾਂ ਨੂੰ ਦਰਸਾਉਂਦਾ ਹੈ। ਜੇਕਰ ਸਾਡੇ ਕੋਲੋਂ ਕੋਈ ਗਲਤੀ ਹੋ ਜਾਵੇ ਤਾਂ ਤੁਰੰਤ ਮਾਫ਼ ਕਰਨਾ ਕਹਿਣਾ ਚਾਹੀਦਾ ਹੈ। ਜੇਕਰ ਕੋਈ ਸਾਡੀ ਮਦਦ ਕਰਦਾ ਹੈ ਤਾਂ ਉਸਦਾ ਧੰਨਵਾਦ ਕਰਨਾ ਸ਼ਿਸ਼ਟਾਚਾਰ ਦੀ ਨਿਸ਼ਾਨੀ ਹੈ। ਬੱਚੇ ਸ਼ਿਸ਼ਟਾਚਾਰ ਦਾ ਪਹਿਲਾ ਪਾਠ ਆਪਣੇ ਘਰ ਤੋਂ ਸਿੱਖਦੇ ਨੇ। ਮਾਤਾ ਪਿਤਾ ਦੇ ਆਪਸੀ ਵਿਵਹਾਰ ਅਤੇ ਸੰਸਕਾਰਾਂ ਦਾ ਅਸਰ ਬੱਚਿਆਂ ਤੇ ਸਿੱਧਾ ਪੈਂਦਾ ਹੈ। ਇਸ ਤੋਂ ਬਾਅਦ ਸਕੂਲ ਵਿੱਚ ਅਧਿਆਪਕ ਬੱਚਿਆਂ ਨੂੰ ਅਨੁਸ਼ਾਸਨ, ਸਹਿਯੋਗ ਅਤੇ ਇਮਾਨਦਾਰੀ ਦੇ ਗੁਣ ਸਿਖਾਉਂਦੇ ਨੇ। ਇੱਕ ਸਭਿਅਕ ਬੱਚਾ ਹਰ ਥਾਂ ਤੇ ਪ੍ਰਸ਼ੰਸਾ ਦਾ ਪਾਤਰ ਬਣਦਾ ਹੈ। ਸ਼ਿਸ਼ਟਾਚਾਰੀ ਇਨਸਾਨ ਹਮੇਸ਼ਾ ਸਮਾਜ ਵਿੱਚ ਮਾਣ ਸਤਿਕਾਰ ਪਾਉਂਦਾ ਹੈ। ਅਜਿਹੇ ਵਿਅਕਤੀ ਦੇ ਦੁਸ਼ਮਣ ਵੀ ਦੋਸਤ ਬਣ ਜਾਂਦੇ ਨੇ। ਇਹ ਗੁਣ ਕਾਰੋਬਾਰ, ਨੌਕਰੀ ਅਤੇ ਹਰ ਖੇਤਰ ਵਿੱਚ ਸਫਲਤਾ ਦਿਵਾਉਣ ਵਿੱਚ ਮਦਦਗਾਰ ਹੁੰਦਾ ਹੈ। ਇੱਕ ਨਿਮਰ ਵਿਅਕਤੀ ਮਾਨਸਿਕ ਤੌਰ ਤੇ ਵੀ ਸ਼ਾਂਤ ਰਹਿੰਦਾ ਹੈ ਅਤੇ ਸਮਾਜ ਵਿੱਚ ਪਿਆਰ ਅਤੇ ਅਮਨ ਸ਼ਾਂਤੀ ਦਾ ਮਾਹੌਲ ਸਿਰਜਦਾ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ਿਸ਼ਟਾਚਾਰ ਤੋਂ ਬਿਨਾਂ ਮਨੁੱਖੀ ਜੀਵਨ ਪਸ਼ੂ ਸਮਾਨ ਹੈ। ਪੈਸਾ ਅਤੇ ਉੱਚੀ ਪਦਵੀ ਇਨਸਾਨ ਨੂੰ ਮਹਾਨ ਨਹੀਂ ਬਣਾਉਂਦੇ, ਬਲਕਿ ਉਸਦਾ ਚੰਗਾ ਵਿਵਹਾਰ ਹੀ ਉਸ ਨੂੰ ਮਹਾਨ ਬਣਾਉਂਦਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਸ਼ਿਸ਼ਟਾਚਾਰ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਇੱਕ ਸੁੰਦਰ ਅਤੇ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਚਰਚਾ ਤੋਂ ਬਾਅਦ ਸਰੋਤਿਓ, ਆਓ ਹੁਣ ਡਾਕਟਰ ਨਛੱਤਰ ਸਿੰਘ ਤੋਂ ਸੁਣਦੇ ਹਾਂ ਵਾਰਤਾ ਗੁਰਮੁਖੀ ਲਿਪੀ ਦਾ ਇਤਿਹਾਸ ਅਤੇ ਵਿਕਾਸ।
1: ਲਿਪੀ ਮਨੁੱਖ ਸਿਰਜਿਤ ਵਰਤਾਰਾ ਹੈ। ਹਰ ਲਿਪੀ ਕਿਸੇ ਭਾਸ਼ਾ ਵਿਸ਼ੇਸ਼ ਦੀਆਂ ਲੋੜਾਂ ਮੁਤਾਬਕ ਹੀ ਆਪਣੀ ਹੋਂਦ ਬਣਾਉਂਦੀ ਹੈ ਅਤੇ ਇਹ ਬਹੁਤ ਹੀ ਸਹਿਜ ਭਾਵੀ ਵਰਤਾਰਾ ਹੈ। ਕਿਸੇ ਵੀ ਲਿਪੀ

ਮੁਤਾਬਕ ਕੋਈ 10,000 BC ਦੌਰਾਨ ਲਿਪੀ ਦਾ ਵਿਕਾਸ ਹੋਇਆ। ਵਿਦਵਾਨਾਂ ਨੇ ਲਿਪੀ ਦੇ ਵਿਕਾਸ ਪੜਾਵਾਂ ਨੂੰ 6 ਭਾਗਾਂ ਵਿੱਚ ਵੰਡਿਆ ਹੈ, ਜਿਵੇਂ ਕਿ ਸੂਤਰ ਲਿਪੀ, ਚਿੱਤਰ ਲਿਪੀ, ਚਿੰਨ੍ਹ ਲਿਪੀ, ਭਾਵ ਲਿਪੀ, ਭਾਵ ਧੁਨੀ ਲਿਪੀ, ਧੁਨੀ ਲਿਪੀ। ਜੱਜ ਸਿੰਘ ਦੀ ਖੋਜ ਅਨੁਸਾਰ ਭਾਰਤ ਦੀ ਧਰਤੀ ਉੱਤੇ 3 ਮੂਲ ਲਿਪੀਆਂ ਪ੍ਰਚਲਿਤ ਸਨ, ਸਿੰਧੂ ਲਿਪੀ, ਬ੍ਰਹਮੀ ਲਿਪੀ ਅਤੇ ਖਰੋਸ਼ਟੀ ਲਿਪੀ। ਖਰੋਸ਼ਟੀ ਲਿਪੀ ਨੂੰ ਛੱਡ ਕੇ ਸਿੰਧੂ ਲਿਪੀ ਅਤੇ ਬ੍ਰਹਮੀ ਲਿਪੀ ਨੂੰ ਲੈ ਕੇ ਵਾਦ ਵਿਵਾਦ ਚੱਲਦਾ ਰਿਹਾ ਹੈ। ਇਹਨਾਂ ਸੰਬੰਧੀ ਹਾਲੇ ਵੀ ਕੋਈ ਨਿਸ਼ਚਿਤ ਧਾਰਨਾ ਨਹੀਂ ਬਣ ਸਕੀ। ਇਹਨਾਂ ਵਿੱਚੋਂ ਸਭ ਤੋਂ ਪ੍ਰਾਚੀਨ ਲਿਪੀ ਸਿੰਧੂ ਲਿਪੀ ਹੈ, ਲੇਕਿਨ ਇਹ ਲਿਪੀ ਵਿਦਵਾਨਾਂ ਲਈ ਇੱਕ ਪਹੇਲੀ ਦੀ ਤਰ੍ਹਾਂ ਹੈ। ਇਸ ਲਿਪੀ ਬਾਰੇ ਇਹ ਵੀ ਤੈਅ ਨਹੀਂ ਹੋ ਸਕਿਆ ਕਿ ਇਹ ਲਿਪੀ ਚਿੱਤਰ ਲਿਪੀ ਸੀ ਜਾਂ ਅੱਖਰ ਲਿਪੀ। ਵਿਦਵਾਨਾਂ ਦੀ ਰਾਏ ਮੁਤਾਬਕ ਇਸ ਵਿਚਲੇ ਚਿੰਨ੍ਹਾਂ ਦੀ ਗਿਣਤੀ 396 ਤੱਕ ਜਾ ਪਹੁੰਚਦੀ ਹੈ। ਇਸ ਤੱਥਮੂਲਕ ਵੇਰਵੇ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਸਿੰਧੂ ਲਿਪੀ ਅੱਖਰ ਲਿਪੀ ਤਾਂ ਨਹੀਂ ਹੋ ਸਕਦੀ, ਕਿਉਂਕਿ ਕਿਸੇ ਵੀ ਭਾਸ਼ਾਈ ਧੁਨੀਆਂ ਦੇ ਪ੍ਰਗਟਾ ਲਈ ਇੰਨੇ ਅੱਖਰਾਂ ਦੀ ਗਿਣਤੀ ਨਹੀਂ ਹੋ ਸਕਦੀ। ਵਿਦਵਾਨਾਂ ਦੀ ਰਾਏ ਮੁਤਾਬਕ ਸੰਸਾਰ ਦੀ ਕਿਸੇ ਲਿਪੀ ਵਿੱਚ 60 ਤੋਂ ਵੱਧ ਅੱਖਰਾਂ ਦੀ ਗਿਣਤੀ ਨਹੀਂ ਹੋ ਸਕਦੀ। ਗੌਰੀ ਸ਼ੰਕਰ ਓਜ਼ਾ ਅਨੁਸਾਰ ਸਿੰਧੂ ਸੱਭਿਅਤਾ ਦੇ ਖਤਮ ਹੋਣ ਨਾਲ ਲਿਪੀ ਦਾ ਖਾਤਮਾ ਨਹੀਂ ਹੋਇਆ, ਬਲਕਿ ਇਹ ਲਿਪੀ ਆਪਣੇ ਭਾਵਚਿੱਤ ਰੂਪ ਤੋਂ ਅਗਲੇਰੇ ਪੜਾਵਾਂ ਵਿੱਚ ਵਿਕਸਿਤ ਹੋ ਕੇ ਬ੍ਰਹਮੀ ਦੇ ਅੱਖਰਾਤਮਿਕ ਰੂਪ ਵਿੱਚ ਪ੍ਰਗਟ ਹੁੰਦੀ ਹੈ। ਖਰੋਸ਼ ਲਿਪੀ ਖਰੋਸ਼ ਲੋਕਾਂ ਦੁਆਰਾ ਵਰਤੀ ਜਾਂਦੀ ਸੀ। ਇਹ ਲੋਕ ਭਾਰਤ ਦੇ ਉੱਤਰ ਪੱਛਮੀ ਸੀਮਾ ਵਿੱਚ ਰਹਿਣ ਵਾਲੇ ਲੋਕ ਸਨ। ਵਿਦਵਾਨਾਂ ਦੀ ਰਾਏ ਮੁਤਾਬਕ ਇਹ ਲਿਪੀ ਅਰਮਾਇਕ ਲਿਪੀ ਵਿੱਚੋਂ ਨਿਕਲੀ ਹੈ। ਇਹ ਲਿਪੀ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀ। ਵੂਲਰ ਦਾ ਮੰਨਣਾ ਹੈ ਕਿ ਭਾਰਤੀਆਂ ਨੇ 5ਵੀਂ ਸਦੀ ਈਸਾ ਪੂਰਵ ਸੈਮਟਿਕ ਲਿਪੀ ਦੇ ਆਧਾਰ ਉੱਤੇ ਬ੍ਰਹਮੀ ਲਿਪੀ ਬਣਾਈ। ਦਰਅਸਲ ਬ੍ਰਹਮੀ ਲਿਪੀ ਹੀ ਭਾਰਤ ਦੀ ਮੌਲਿਕ ਲਿਪੀ ਹੈ। ਇੱਕ ਧਾਰਨਾ ਅਨੁਸਾਰ ਹੀ ਸਮੂਹ ਭਾਰਤੀਆਂ ਲਿਪੀਆਂ ਦਾ ਵਿਕਾਸ ਬ੍ਰਹਮੀ ਲਿਪੀ ਤੋਂ ਹੋਇਆ ਹੈ। ਗੁਰਮੁਖੀ ਦੀ ਖੋਜ ਬਾਰੇ ਮੂਲ ਰੂਪ ਵਿੱਚ 2 ਪੁਸਤਕਾਂ ਵਰਣਨਯੋਗ ਹਨ। ਇੱਕ ਤਾਂ ਸਰਦਾਰ ਜੀਵੀ ਸਿੰਘ ਦੁਆਰਾ ਰਚਿਤ ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ 1950 ਅਤੇ ਦੂਜੀ ਡਾਕਟਰ ਤਰਲੋਚਨ ਸਿੰਘ ਬੇਦੀ ਦੀ ਪੁਸਤਕ ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ 1999। ਗੁਰਮੁਖੀ ਲਿਪੀ ਬਾਰੇ ਪਹਿਲੀ ਵਾਰ ਤੱਥਾਤਮਿਕ ਖੋਜ ਕਰਨ ਵਾਲਾ ਗਹਿਰ ਗੰਭੀਰ ਖੋਜੀ ਜੀਵੀ ਸਿੰਘ ਹੈ। ਉਹ ਗੁਰਮੁਖੀ ਦੇ ਇਤਿਹਾਸ ਦੇ ਸਹੀ ਸੰਕਲਪਾਂ ਦੀ ਪ੍ਰਕਿਰਤੀ ਨੂੰ ਖੋਲ੍ਹਦਾ, ਉਹਨਾਂ ਦੀ ਪੁਸ਼ਟੀ ਕਰਦਾ, ਦੈਵੀ ਧਾਰਨਾਵਾਂ ਦਾ ਖੰਡਨ ਕਰਦਾ ਹੈ। ਉਹ ਇਸ ਤੱਤ ਉੱਪਰ ਜ਼ੋਰ ਦਿੰਦਾ ਹੈ ਕਿ ਗੁਰਮੁਖੀ ਦੇ ਅੱਖਰਾਂ ਦਾ ਪ੍ਰਾਚੀਨਤਮ ਇਤਿਹਾਸ ਸਪਸ਼ਟ ਉਸਦੇ ਅੱਖਰਾਂ ਤੋਂ ਨਜ਼ਰੀ ਪੈਂਦਾ ਹੈ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਆਪ ਗੁਰਮੁਖੀ ਅੱਖਰਾਂ ਵਿੱਚ ਪੱਟੀ ਦੀ ਰਚਨਾ ਕੀਤੀ, ਨਿਸ਼ਚਿਤ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪੂਰਵ ਪ੍ਰਚਲਿਤ ਸੀ, ਜਿਸ ਨੂੰ ਪੈੜੇ ਮੌਕੇ ਵਰਗੇ ਆਮ ਵਿਅਕਤੀ ਵੀ ਪੜ੍ਹਦੇ ਲਿਖਦੇ ਸਨ। ਪ੍ਰੋਫੈਸਰ ਪ੍ਰੀਤਮ ਸਿੰਘ ਗਿਆਨੀ ਗਿਆਨ ਸਿੰਘ ਦੇ ਹਵਾਲੇ ਨੂੰ ਆਧਾਰ ਬਣਾ ਕੇ ਲਿਖਦੇ ਹਨ ਕਿ ਗੁਰੂ ਅੰਗਦ ਸਾਹਿਬ ਜੀ ਪਾਸ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਪੱਤਰੀ ਪਹੁੰਚਦੀ ਹੈ, ਜੋ ਕਿ ਸ਼ਾਸਤਰੀ ਭਾਸ਼ਾ ਵਿੱਚ ਹੈ, ਅਤੇ ਗੁਰੂ ਜੀ ਅਜਿਹੇ ਗੁਰਸਿੱਖ ਦੀ ਭਾਲ ਕਰਦੇ ਹਨ ਜੋ ਸ਼ਾਸਤਰੀ ਅਤੇ ਗੁਰਮੁਖੀ ਦੋਵੇਂ ਜਾਣਦਾ ਹੋਵੇ। ਇਹ ਕੰਮ ਉਹ ਪੈੜਾ ਮੌਖਾ ਖੱਤਰੀ ਤੋਂ ਕਰਵਾਉਂਦੇ ਹਨ। ਪੈੜਾ ਮੌਖਾ ਗੁਰੂ ਸਾਹਿਬ ਦੀ ਜਨਮ ਪੱਤਰੀ ਨੂੰ ਗੁਰਮੁਖੀ ਅੱਖਰਾਂ ਵਿੱਚ ਤਬਦੀਲ ਕਰ ਦਿੰਦਾ ਹੈ। ਇਹ ਵੇਰਵਾ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਦਰਜ ਹੈ। ਇਸ ਟੋਕ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਗੁਰੂ ਸਾਹਿਬ ਦੇ ਸਮੇਂ ਸ਼ਾਸਤਰੀ ਭਾਵ ਨਾਗਰੀ ਅਤੇ ਗੁਰਮੁਖੀ ਪ੍ਰਚਲਿਤ ਸਨ। ਗੁਰੂ ਸਾਹਿਬ ਗੁਰਮੁਖੀ ਅੱਖਰ ਜਾਣਦੇ ਸਨ ਅਤੇ ਇਹਨਾਂ ਅੱਖਰਾਂ ਵਿੱਚ ਉਹਨਾਂ ਦੀ ਉਚੇਚੀ ਦਿਲਚਸਪੀ ਵੀ ਸੀ। ਪ੍ਰੋਫੈਸਰ ਬੂਟਾ ਸਿੰਘ ਬਰਾੜ ਤਰਲੋਚਨ ਸਿੰਘ ਬੇਦੀ ਦੇ ਹਵਾਲੇ ਨਾਲ ਲਿਖਦੇ ਹਨ ਕਿ ਅਸਲੀਅਤ ਇਹ ਵੀ ਹੈ ਕਿ ਗੁਰੂ ਅੰਗਦ ਦੇ ਸਮੇਂ ਬਹੁਤ ਪਹਿਲਾਂ 10ਵੀਂ ਸਦੀ ਤੋਂ ਗੁਰਮੁਖੀ ਆਪਣੇ ਪ੍ਰਥਮ ਰੂਪ ਵਿੱਚ ਵਰਤੀਂਦੀ ਆ ਰਹੀ ਸੀ। ਗੁਰਮੁਖੀ ਬਾਰੇ ਪ੍ਰੋਫੈਸਰ ਪ੍ਰੀਤਮ ਸਿੰਘ ਅਨੁਸਾਰ ਗੁਰਮੁਖੀ ਬਾਰੇ ਸਭ ਤੋਂ ਪਹਿਲਾ ਹਵਾਲਾ ਬਾਬਾ ਮੋਹਣਾ ਜੀ ਦੇ ਨਾਂ ਹੇਠ ਪ੍ਰਚਲਿਤ ਇੱਕ ਪੋਥੀ ਵਿੱਚੋਂ ਮਿਲਦਾ ਹੈ। ਸਾਡੇ ਲਈ ਇੱਕ ਹੋਰ ਮਹੱਤਵਪੂਰਨ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਗੁਰਮੁਖੀ ਨਾਮ ਕਦੋਂ ਪ੍ਰਚਲਿਤ ਹੋਇਆ। ਦਰਅਸਲ ਇਸ ਬਾਰੇ ਕੋਈ ਨਿਸ਼ਚਿਤ ਪ੍ਰਮਾਣ ਤਾਂ ਨਹੀਂ ਮਿਲਦਾ। ਜੀਵੀ ਸਿੰਘ ਇਸ ਬਾਰੇ ਕਾਫੀ ਖੋਜ ਕਰਦੇ ਨੇ, ਲੇਕਿਨ ਉਹ ਗੁਰਮੁਖ ਸ਼ਬਦ ਦੇ ਪ੍ਰਚਲਨ ਅਤੇ ਇਤਿਹਾਸਿਕ ਕ੍ਰਮ ਵੱਲ ਧਿਆਨ ਨਹੀਂ ਦਿੰਦੇ। ਇਸ ਕਥਨ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਸ਼ਬਦ ਦੇ ਪ੍ਰਚਲਨ ਦੀ ਕੋਈ ਪੱਕੀ ਤਾਰੀਖ ਤਾਂ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ, ਲੇਕਿਨ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਗੁਰੂ ਅੰਗਦ ਦੇ ਪਿਛਲੇ ਸਮੇਂ ਦੌਰਾਨ ਗੁਰਮੁਖੀ ਦਾ ਨਾਂ ਪ੍ਰਚਲਿਤ ਹੋ ਗਿਆ ਸੀ। ਇੱਕ ਦਾਅਵਾ ਇਹ ਵੀ ਬਣਦਾ ਹੈ ਕਿ ਬ੍ਰਾਹਮਣਾਂ ਵਿੱਚ ਵਰਤੀ ਜਾਣ ਵਾਲੀ ਲਿਪੀ ਬ੍ਰਹਮੀ, ਬੋਧ ਭਿਕਸ਼ੂਆਂ ਵਿੱਚ ਵਰਤੀ ਜਾਣ ਵਾਲੀ ਲਿਪੀ ਭੈਕਸ਼ਕੀ ਅਤੇ ਗੁਰਮੁਖਾਂ ਵਿੱਚ ਵਰਤੀ ਜਾਣ ਵਾਲੀ ਲਿਪੀ ਦਾ ਨਾਂ ਗੁਰਮੁਖੀ ਪੈ ਗਿਆ ਹੋਵੇ।

ਅੰਗਰੇਜ਼ ਵਿਦਵਾਨਾਂ ਨੇ ਵੀ ਆਪਣੇ ਹਿਸਾਬ ਜਾਂ ਨੁਕਤੇ ਨਿਗਾਹ ਤੋਂ ਗੁਰਮੁਖੀ ਲਿਪੀ ਬਾਰੇ ਟਿੱਪਣੀਆਂ ਕੀਤੀਆਂ ਹਨ, ਜਿਵੇਂ ਕਿ ਗ੍ਰਿਆਰਸਨ ਦਾ ਦਾਅਵਾ ਹੈ ਕਿ ਸਿੱਖਾਂ ਦੇ ਦੂਜੇ ਗੁਰੂ ਸਮੇਂ ਪੰਜਾਬ ਵਿੱਚ ਲੰਡੇ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਗੁਰੂ ਅੰਗਦ ਦੇਵ ਜੀ ਨੇ ਦੇਖਿਆ ਕਿ ਲੰਡਿਆਂ ਵਿੱਚ ਵੀ ਲਿਖੀ ਹੋਈ ਬਾਣੀ ਗਲਤ ਪੜ੍ਹੀ ਜਾ ਰਹੀ ਹੈ, ਸੋ ਉਹਨਾਂ ਦੇਵਨਗਰੀ ਤੋਂ ਚਿੰਨ੍ਹ ਲੈ ਕੇ ਇਹਨਾਂ ਨੂੰ ਸੁਧਾਰਿਆ ਅਤੇ ਬਾਣੀ ਲਿਖਣ ਯੋਗ ਬਣਾ ਦਿੱਤਾ। ਇਸੇ ਤਰ੍ਹਾਂ ਮੈਕੈਲਫ ਨੇ ਲਿਖਿਆ ਹੈ ਕਿ ਗੁਰੂ ਅੰਗਦ ਦੇਵ ਤੋਂ ਪਹਿਲਾਂ ਸੰਤਾਂ ਸੁਧਾਰਕਾਂ ਦੀਆਂ ਰਚਨਾਵਾਂ ਸੰਸਕ੍ਰਿਤ ਅੱਖਰਾਂ ਵਿੱਚ ਲਿਖੀਆਂ ਜਾਂਦੀਆਂ ਸਨ। ਉਹਨਾਂ ਨੇ ਮਹਿਸੂਸ ਕੀਤਾ ਕਿ ਗੁਰੂ ਨਾਨਕ ਦੇਵ ਦੀਆਂ ਰਚਨਾਵਾਂ ਨੂੰ ਲਿਖਤੀ ਰੂਪ ਦੇਣ ਲਈ ਵਿਸ਼ੇਸ਼ ਅੱਖਰਾਂ ਦੀ ਲੋੜ ਹੈ, ਇਸ ਲਈ ਉਹਨਾਂ ਸੰਸਕ੍ਰਿਤ ਅੱਖਰ ਸੁਧਾਰ ਕੇ ਇੱਕ ਨਿਵੇਕਲੀ ਲਿਪੀ ਨੂੰ ਪ੍ਰਯੋਗ ਵਿੱਚ ਲਿਆਂਦਾ। ਗੁਰਮੁਖੀ ਬਾਰੇ ਬਿਕਰ ਸਿੰਘ ਹਾਂਗਕਾਂਗ ਦਾ ਮਤ ਸਭ ਤੋਂ ਵੱਖਰਾ ਅਤੇ ਨਿਵੇਕਲਾ ਹੈ। ਉਸ ਦਾ ਦਾਅਵਾ ਹੈ ਕਿ ਭਾਰਤ ਦੀਆਂ ਸਾਰੀਆਂ ਲਿਪੀਆਂ ਦੇ ਅੱਖਰ ਪ੍ਰੋਟੋ ਗੁਰਮੁਖੀ ਵਿੱਚੋਂ ਹੀ ਨਿਕਲੇ ਹਨ। ਉਸ ਦੇ ਹਿਸਾਬ ਨਾਲ ਪ੍ਰੋਟੋ ਗੁਰਮੁਖੀ ਭਾਰਤ ਦੀਆਂ ਸਾਰੀਆਂ ਲਿਪੀਆਂ ਦੀ ਨੱਕੜਦਾਦੀ ਹੈ। ਅਜਿਹੇ ਇਸ਼ਾਰੇ ਹਰਕੀਰਤ ਸਿੰਘ ਨੇ ਗੁਰਮੁਖੀ ਲਿਪੀ ਬਾਰੇ ਕੀਤੀ ਆਪਣੀ ਖੋਜ ਰਾਹੀਂ ਦੇਣ ਦਾ ਯਤਨ ਕੀਤਾ ਹੈ। ਗੁਰਮੁਖੀ ਬਾਰੇ ਬਿਕਰ ਸਿੰਘ ਹਾਂਗਕਾਂਗ ਦਾ ਮਤ ਗੁਰਮੁਖੀ ਲਿਪੀ ਦੇ ਇਤਿਹਾਸ ਦੇ ਨਵੇਂ ਸੰਵਾਦ ਨੂੰ ਛੇੜਦਾ ਹੈ। ਗੁਰਮੁਖੀ ਬਾਰੇ ਅਜੇ ਲੋੜ ਹੈ ਵਿਗਿਆਨਿਕ ਖੋਜ ਦੀ। ਦਰਅਸਲ ਭਾਸ਼ਾ ਅਤੇ ਲਿਪੀ ਅਜਿਹੇ ਮਨੁੱਖ ਸਿਰਜਿਤ ਵਰਤਾਰੇ ਹਨ ਜਿਨ੍ਹਾਂ ਦਾ ਜਨਮ ਨਹੀਂ ਬਲਕਿ ਵਿਕਾਸ ਹੁੰਦਾ ਹੈ। ਪ੍ਰੋਫੈਸਰ ਬੂਟਾ ਸਿੰਘ ਬਰਾੜ ਤਰਲੋਚਨ ਸਿੰਘ ਬੇਦੀ ਦੇ ਨੁਕਤੇ ਨਿਗਾਹ ਤੋਂ ਟਿੱਪਣੀ ਕਰਦੇ ਹਨ ਕਿ ਗੁਰਮੁਖੀ ਲਿਪੀ ਪ੍ਰਤੀ ਗੁਰੂ ਸਾਹਿਬਾਨ ਦੀ ਸਭ ਤੋਂ ਵੱਡੀ ਅਤੇ ਗੌਰਵਪੂਰਨ ਦੇਣ ਇਹ ਹੈ ਕਿ ਜਿਵੇਂ ਉਹਨਾਂ ਆਪਣੀ ਬਾਣੀ ਦਾ ਮੂਲ ਆਧਾਰ ਲੋਕਾਂ ਦੀ ਬੋਲੀ ਨੂੰ ਬਣਾਇਆ, ਜਿਵੇਂ ਉਹਨਾਂ ਆਪਣੇ ਦੇਸ਼ ਦੀ ਖੁਰਾਕ ਪੁਸ਼ਾਕ ਰਸਮ ਰਿਵਾਜ ਅਤੇ ਸੰਸਕ੍ਰਿਤੀ ਨੂੰ ਅਪਣਾਉਣ ਲਈ ਪ੍ਰੇਰਿਆ, ਉਵੇਂ ਹੀ ਉਹਨਾਂ ਨੇ ਪੰਜਾਬ ਦੀ ਆਪਣੀ ਲਿਪੀ ਨੂੰ ਅਪਣਾਇਆ ਅਤੇ ਮੁੜ ਨਵੇਂ ਸਿਰਿਓਂ ਇਸ ਨੂੰ ਗੌਰਵਤਾ ਪ੍ਰਦਾਨ ਕੀਤੀ। ਇਸ ਕਾਰਜ ਲਈ ਉਹਨਾਂ ਨਾ ਕੇਵਲ ਆਪਣੀ ਬਾਣੀ ਹੀ ਇਹਨਾਂ ਅੱਖਰਾਂ ਵਿੱਚ ਲਿਖੀ, ਸਗੋਂ 13ਵੀਂ ਤੋਂ 17ਵੀਂ ਸਦੀ ਤੱਕ ਦੇ ਬਹੁਤ ਸਾਰੇ ਸੰਤਾਂ ਭਗਤਾਂ ਅਤੇ ਸੂਫੀਆਂ ਦੀ ਬਾਣੀ ਨੂੰ ਵੀ ਇਸ ਲਿਪੀ ਵਿੱਚ ਲਿਖ ਕੇ ਲੋਕਪ੍ਰਿਯ ਬਣਾਇਆ। ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਸਾਖੀ ਸਾਹਿਤ ਅਤੇ ਹੋਰ ਸਿੱਖ ਸਾਹਿਤ ਵੀ ਇਸੇ ਲਿਪੀ ਵਿੱਚ ਹੀ ਲਿਖਿਆ ਗਿਆ। ਇਸੇ ਲਈ ਇਸ ਲਿਪੀ ਦਾ ਨਾਂ ਗੁਰਮੁਖੀ ਪ੍ਰਚਲਿਤ ਹੋ ਗਿਆ। ਇਸ ਤੋਂ ਪਹਿਲੇ ਪੰਜਾਬ ਦੀ ਧਰਤੀ ਉੱਤੇ ਜਾਂ ਇਸ ਦੇ ਆਲੇ ਦੁਆਲੇ ਦੇ ਖਿੱਤੇ ਵਿੱਚ ਹੋਰ ਵੀ ਬਹੁਤ ਸਾਰੀਆਂ ਲਿਪੀਆਂ ਪ੍ਰਚਲਿਤ ਸਨ, ਜਿਵੇਂ ਟਾਕਰੀ, ਲੰਡੇ, ਭੱਠ ਅੱਛਰੀ, ਸਿੱਧ ਮਾਤਰਿਕਾ ਆਦਿ। ਹੁਣ ਆਪਾਂ ਗੱਲ ਕਰਦੇ ਹਾਂ ਗੁਰਮੁਖੀ ਦੇ ਵਿਕਾਸ ਪੜਾਅ ਬਾਰੇ। ਗੁਰਮੁਖੀ ਦਾ ਪਹਿਲਾ ਵਿਕਾਸ ਪੜਾਅ 16ਵੀਂ ਤੋਂ 17ਵੀਂ ਸਦੀ ਦੇ ਦੌਰਾਨ ਦਾ ਹੈ, ਜਦ ਗੁਰੂ ਸਾਹਿਬਾਨ ਨੇ ਗੁਰਮੁਖੀ ਨੂੰ ਇਸ ਖੇਤਰ ਵਿੱਚ ਇੱਕ ਸਥਾਨਕ ਲਿਪੀ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਵੱਡੀ ਮਾਤਰਾ ਵਿੱਚ ਇਸ ਵੇਲੇ ਜੋ ਸਾਹਿਤ ਰਚਿਆ ਗਿਆ ਉਹ ਵੀ ਗੁਰਮੁਖੀ ਲਿਪੀ ਵਿੱਚ ਹੀ ਲਿਖਿਆ ਗਿਆ। ਗੁਰਮੁਖੀ ਬਾਰੇ ਜੀਵੀ ਸਿੰਘ ਅਤੇ ਤਰਲੋਚਨ ਸਿੰਘ ਬੇਦੀ ਦਾ ਵੀ ਇਹੋ ਮਤ ਹੈ ਕਿ 19ਵੀਂ ਸਦੀ ਤੱਕ ਗੁਰਮੁਖੀ ਦਾ ਇੱਕ ਪ੍ਰਮਾਣਿਕ ਸਰੂਪ ਨਿਸ਼ਚਿਤ ਹੋ ਜਾਂਦਾ ਹੈ। ਇਸ ਵਿਕਾਸ ਪੜਾਅ ਉੱਤੇ ਗੁਰਮੁਖੀ ਲਿਪੀ ਵਿੱਚ ਸੁਧਾਰ ਕੀਤੇ ਗਏ, ਜਿਵੇਂ ਕਿ ਗੁਰਮੁਖੀ ਅੱਖਰਾਂ ਉੱਪਰ ਪੂਰਨ ਰੇਖਾਵਾਂ ਵਿਕਸਿਤ ਹੋ ਜਾਣੀਆਂ, ਆੜਾ ਅੱਖਰ ਦੀ ਉੱਪਰਲੀ ਰੇਖਾ ਖਤਮ ਹੋ ਜਾਣਾ, ਗੁਰਮੁਖੀ ਲਗਾ ਮਾਤਰਾਵਾਂ ਦਾ ਵਿਕਾਸ ਹੋਣਾ। ਪਹਿਲੇ ਵਾਵੇ ਅਤੇ ਬੱਬੇ ਲਈ ਇੱਕ ਹੀ ਚਿੰਨ੍ਹ ਵਰਤਿਆ ਜਾਂਦਾ ਸੀ, ਪਰ 16ਵੀਂ ਸਦੀ ਵਿੱਚ ਬੱਬੇ ਚਿੰਨ੍ਹ ਦਾ ਵੀ ਵਿਕਸਿਤ ਹੋਣਾ, ਪਹਿਲਾਂ ਡਾੜਾ ਅੱਖਰ ਨਹੀਂ ਸੀ ਇਸ ਨੂੰ ਡੱਡੇ ਤੋਂ ਵਿਕਸਿਤ ਕਰਨਾ, ਪਹਿਲੇ ਸੱਸਾ ਸਿਰੋਂ ਨੰਗਾ ਸੀ ਪਰ ਇਸ ਸਮੇਂ ਦੌਰਾਨ ਹੀ ਸੱਸੇ ਦੇ ਸਿਰ ਉੱਪਰ ਰੇਖਾ ਵਿਕਸਿਤ ਹੋਣਾ, ਸੰਯੁਕਤ ਅੱਖਰ ਲਿਖਣ ਦੀ ਪ੍ਰਥਾ ਦਾ ਘਟਣਾ, ਪਹਿਲੇ ਸਿਰਫ ਬਿੰਦੀ ਹੀ ਵਰਤੀ ਜਾਂਦੀ ਸੀ ਇਸ ਸਮੇਂ ਦੌਰਾਨ ਟਿੱਪੀ ਦਾ ਵਿਕਸਿਤ ਹੋਣਾ। ਗੁਰਮੁਖੀ ਦਾ ਦੂਜਾ ਵਿਕਾਸ ਪੜਾਅ 19ਵੀਂ ਤੋਂ 20ਵੀਂ ਸਦੀ ਦੇ ਦੌਰਾਨ ਦਾ ਹੈ। 19ਵੀਂ ਸਦੀ ਦੇ ਦੌਰਾਨ ਛਾਪੇਖਾਨੇ ਦਾ ਆਰੰਭ ਹੁੰਦਾ, ਫਿਰ ਗੁਰਮੁਖੀ ਅੱਖਰਾਂ ਦਾ ਰੂਪ ਸਥਿਰ ਹੋ ਜਾਂਦਾ, ਅੱਖਰਾਂ ਵਿੱਚ ਗੁਲਾਈ ਆ ਜਾਂਦੀ ਹੈ। ਇਸ ਸਮੇਂ ਦੌਰਾਨ ਫਾਰਸੀ ਪੰਜਾਬ ਦੀ ਰਾਜ ਭਾਸ਼ਾ ਬਣਦੀ ਹੈ, ਸੋ ਇਸ 'ਤੇ ਬਹੁਤ ਸਾਰੇ ਸ਼ਬਦ ਪੰਜਾਬੀ ਵਿੱਚ ਘੁਲ ਮਿਲ ਜਾਂਦੇ ਨੇ। ਸਿੱਟੇ ਵਜੋਂ ਕੁਝ ਫਾਰਸੀ ਧੁਨੀਆਂ ਵੀ ਪੰਜਾਬੀ ਵਿੱਚ ਪ੍ਰਵੇਸ਼ ਕਰਦੀਆਂ ਨੇ। ਇਹਨਾਂ ਨੂੰ ਲਿਖਤ ਰੂਪ ਦੇਣ ਲਈ ਗੁਰਮੁਖੀ ਦੇ 35 ਅੱਖਰਾਂ ਵਿੱਚ ਹੀ ਕੁਝ ਅੱਖਰਾਂ ਦੇ ਪੈਰ ਬਿੰਦੀ ਪਾ ਕੇ ਇਹਨਾਂ ਨੂੰ ਫਾਰਸੀ ਧੁਨੀਆਂ ਲਈ ਨਿਸ਼ਚਿਤ ਕੀਤਾ ਜਾਂਦਾ ਹੈ। ਇਸ ਸਦੀ ਵਿੱਚ ਹੀ ਦੁੱਤ ਅੱਖਰਾਂ ਲਈ ਅਧਿਕ ਦਾ ਚਿੰਨ੍ਹ ਵਿਕਸਿਤ ਹੁੰਦਾ ਹੈ। ਪੁਰਾਣੀ ਗੁਰਮੁਖੀ ਵਿੱਚ ਇੱਕੋ ਇੱਕ ਵਿਸ਼ਰਾਮ ਚਿੰਨ੍ਹ ਸੀ, ਪਰ 19ਵੀਂ ਸਦੀ ਵਿੱਚ ਅੰਗਰੇਜ਼ੀ ਪ੍ਰਭਾਵ ਕਰਕੇ ਅੰਗਰੇਜ਼ੀ ਵਾਲੇ ਸਾਰੇ ਵਿਸ਼ਰਾਮ ਚਿੰਨ੍ਹ ਅਪਣਾ ਲਏ ਜਾਂਦੇ ਨੇ। ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ 10ਵੀਂ ਤੋਂ 16ਵੀਂ ਸਦੀ ਦੇ ਅੰਤ ਤੱਕ ਦਾ ਸਮਾਂ ਗੁਰਮੁਖੀ ਦੇ ਨਿਕਾਸ ਦਾ ਸਮਾਂ ਹੈ। ਅੱਜ ਗੁਰਮੁਖੀ ਲਿਪੀ ਸੰਪੂਰਨ ਰੂਪ ਵਿੱਚ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਉੱਤੇ ਉਸਰਿਆ ਇੱਕ ਪ੍ਰਬੰਧ ਹੈ। ਦਰਅਸਲ ਲਿਪੀ

0: ਅਤੇ ਭਾਸ਼ਾ ਦੇ ਸੰਬੰਧਾਂ ਨੂੰ ਸਮਝਣ ਲਈ ਇਤਿਹਾਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਲਿਪੀ ਕੇਵਲ ਆਵਾਜ਼ਾਂ ਦੀ ਪੇਸ਼ਕਾਰੀ ਦਾ ਹੀ ਸਾਧਨ ਨਹੀਂ ਹੁੰਦੀ, ਇਸ ਵਿੱਚ ਸਮੇਂ ਦਾ ਦਰਸ਼ਨ ਅਤੇ ਸੱਭਿਆਚਾਰ ਪਿਆ ਹੁੰਦਾ ਹੈ। ਹਰੇਕ ਲਿਪੀ ਪ੍ਰਾਪਤ ਸਮਾਜਿਕ ਗਿਆਨ ਦੀ ਤਸਵੀਰ ਪੇਸ਼ ਕਰਦੀ ਹੈ। ਕਿਸੇ ਲਿਪੀ ਦਾ ਖਾਤਮਾ ਉਸ ਲਿਪੀ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਵੀ ਖਾਤਮਾ ਹੁੰਦਾ ਹੈ। ਜਿਨ੍ਹਾਂ ਭਾਸ਼ਾਵਾਂ ਦੀਆਂ ਲਿਪੀਆਂ ਨਹੀਂ ਹੁੰਦੀਆਂ, ਉਹਨਾਂ ਭਾਸ਼ਾਵਾਂ ਦਾ ਕਿਸੇ ਲਿਪੀ ਦੇ ਦਾਬੇ ਥੱਲੇ ਆ ਜਾਣਾ ਤੈਅ ਹੁੰਦਾ ਹੈ। ਕਈ ਵਾਰ ਤਕਨੋਲੋਜੀ ਨੂੰ ਲਿਪੀ ਲਈ ਚੁਣੌਤੀ ਸਮਝ ਲਿਆ ਜਾਂਦਾ ਹੈ। ਦਰਅਸਲ ਤਕਨੋਲੋਜੀ ਲਈ ਲਿਪੀ ਚੁਣੌਤੀ ਨਹੀਂ, ਮਾਧਿਅਮ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬੀ ਦਾ ਸਪੈਲ ਚੈੱਕਰ, ਗ੍ਰਾਮਰ ਚੈੱਕਰ ਵਰਗੇ ਸਿਸਟਮ ਉਸਾਰੇ ਜਾ ਰਹੇ ਹਨ। ਸ਼ੁਰੂ ਵਿੱਚ ਸਪੈਲ ਚੈੱਕਰ ਦੀ ਸਮੱਸਿਆ ਨੂੰ ਗੁਰਮੁਖੀ ਲਿਪੀ ਦੀ ਸਮੱਸਿਆ ਨਾਲ ਜੋੜਿਆ ਗਿਆ ਅਤੇ ਕਿਹਾ ਗਿਆ ਕਿ ਕੰਪਿਊਟਰ ਦੀ ਸੁਵਿਧਾ ਮੁਤਾਬਕ ਗੁਰਮੁਖੀ ਲਿਪੀ ਵਿੱਚ ਸੁਧਾਰਾਂ ਦੀ ਲੋੜ ਹੈ। ਪਰ ਹੌਲੀ ਹੌਲੀ ਕੰਪਿਊਟਰ ਨੂੰ ਹੀ ਪੰਜਾਬੀ ਸ਼ਬਦ ਜੋੜਾਂ ਮੁਤਾਬਕ ਢਾਲ ਲਿਆ ਗਿਆ। ਜਿਵੇਂ ਕਿ ਜੇ ਕਿਸੇ ਸ਼ਬਦ ਦੇ ਇੱਕ ਤੋਂ ਵੱਧ ਰੂਪ ਮਿਲਦੇ ਹੋਣ ਤਾਂ ਉਹਨਾਂ ਸਾਰੇ ਸ਼ਬਦਾਂ ਦੇ ਡਾਟੇ ਨੂੰ ਕੰਪਿਊਟਰ ਵਿੱਚ ਫੀਡ ਕਰ ਦਿੱਤਾ ਜਾਂਦਾ ਹੈ। ਦਰਅਸਲ ਗੁਰਮੁਖੀ ਹੀ ਪੰਜਾਬੀ ਦੀ ਮੌਲਿਕ ਲਿਪੀ ਹੈ। ਇਹ ਪੰਜਾਬੀ ਲਿਖਣ ਲਈ ਬਣਾਈ ਗਈ। 4-5 ਸਦੀਆਂ ਤੋਂ ਪੰਜਾਬੀ ਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ ਜਾ ਰਿਹਾ ਹੈ। ਇਸ ਲਈ ਹੁਣ ਪੰਜਾਬੀ ਅਤੇ ਗੁਰਮੁਖੀ ਲਿਪੀ ਦਾ ਰਿਸ਼ਤਾ ਬਹੁਤ ਪੱਕਾ ਹੋ ਗਿਆ ਹੈ। ਗੁਰਬਾਣੀ ਨੂੰ ਗੁਰਮੁਖੀ ਲਿਪੀ ਤੋਂ ਬਿਨਾਂ ਕਿਸੇ ਵੀ ਹੋਰ ਲਿਪੀ ਵਿੱਚ ਲਿਖਣਾ ਬਹੁਤ ਵਿਖਮ ਕਾਰਜ ਹੈ। ਗੁਰਮੁਖੀ ਤਾਂ ਬਣੀ ਹੀ ਗੁਰਬਾਣੀ ਲਿਖਣ ਲਈ ਹੈ। ਗੁਰਮੁਖੀ ਲਿਪੀ ਜਿੱਥੇ ਇੱਕ ਪਾਸੇ ਬੜੀ ਸਰਲ, ਸਾਦੀ, ਸਪੱਸ਼ਟ ਅਤੇ ਗੁੰਝਲ ਰਹਿਤ ਹੈ, ਉੱਥੇ ਇਸ ਲਿਪੀ ਦਾ ਆਪਣਾ ਸਹਿਜ ਵੀ ਹੈ ਅਤੇ ਪਛਾਣ ਵੀ। ਜਿਵੇਂ ਮਨੁੱਖੀ ਪਹਿਰਾਵਾ ਮਨੁੱਖ ਦੇ ਸੱਭਿਆਚਾਰ ਦੀ ਪਛਾਣ ਹੈ, ਉਵੇਂ ਲਿਪੀ ਭਾਸ਼ਾ ਦੀ ਪੁਸ਼ਾਕ ਵੀ ਹੈ ਅਤੇ ਪਛਾਣ ਵੀ। ਲਿਪੀ ਦਾ ਪਹਿਰਾਵਾ ਹੀ ਭਾਸ਼ਾ ਨੂੰ ਸਦੀਵਤਾ ਬਖਸ਼ਦਾ ਹੈ। ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਲਿਪੀ ਦੇ ਸਰੂਪ ਨੂੰ ਬਣਾਈ ਰੱਖਣ ਅਤੇ ਇਸ ਦੇ ਵਿਕਾਸ ਲਈ ਚੇਤਨ ਤੌਰ 'ਤੇ ਯਤਨ ਕਰਨ ਦੀ ਲੋੜ ਹੈ।
1: ਗੁਰਮੁਖੀ ਲਿਪੀ ਦਾ ਇਤਿਹਾਸ ਅਤੇ ਵਿਕਾਸ। ਹੁਣੇ ਅਸੀਂ ਇਹ ਵਾਰਤਾ ਸੁਣ ਰਹੇ ਸੀ ਡਾਕਟਰ ਨਛੱਤਰ ਸਿੰਘ ਤੋਂ। ਆਓ ਹੁਣ ਸੁਣਦੇ ਹਾਂ ਕੁਝ ਸੂਫੀਆਨਾ ਕਲਾਮ। ਲੱਗੀਆਂ ਦੀ ਕਦਰ ਨਾ ਜਾਣੇ ਢੋਲ ਮੇਰਾ ਪਰਦੇਸੀ। ਇਹ ਸੂਫੀਆਨਾ ਕਲਾਮ ਲੈ ਕੇ ਆ ਰਹੇ ਨੇ ਪੂਰਨ ਚੰਦ ਵਡਾਲੀ ਅਤੇ ਉਹਨਾਂ ਦੇ ਸਾਥੀ।

ਇਹ ਸਨ ਪੂਰਨ ਚੰਦ ਵਡਾਲੀ ਅਤੇ ਉਹਨਾਂ ਦੇ ਸਾਥੀ। ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਰਿੰਦਰ ਕੌਰ ਦੀ ਆਵਾਜ਼ ਵਿੱਚ, ਨੀ ਮੈਂ ਕਿਉਂ ਕਰ ਜਾਵਾਂ ਕਾਬੇ ਨੂੰ, ਦਿਲ ਲੋਚੇ ਤਖ਼ਤ ਹਜ਼ਾਰੇ ਨੂੰ। ਆਓ ਆਨੰਦ ਮਾਣਦੇ ਹਾਂ ਇਸ ਸੂਫੀਆਨਾ ਕਲਾਮ ਦਾ।

ਇਹ ਸਨ ਗੁਰਦਾ ਅਸਮਾਨ। ਇਸ ਦੇ ਨਾਲ ਹੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

0: दोस्तों, अभी आप सुन रहे थे कार्यक्रम एक ही कलाकार। अब से कुछ ही देर में आप अगला कार्यक्रम समाचार सुनेंगे, और तब तक के लिए मुझे दीजिए इजाज़त अपनी दोस्त को सुनिधि को। नमस्कार।
1: नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। प्रधानमंत्री नरेन्द्र मोदी ने अज वख वख सरकारी विभागां ते संगठनां विच नवनियुक्त नौजवानां नूं 51,000 तों वध नियुक्ति पत्र तकसीम कीते। पंजाब च रोजगार मेले दौरान रेल कोच फैक्टरी कपूरथला च केन्द्रीय मंत्री हरदीप सिंह पुरी ने अते पटियाला लोकोमोटिव वर्कर्स च मुख प्रशासकीय अधिकारी ने नवनियुक्त नौजवानां नूं नियुक्ति पत्र वंडे। अमरीका दे विदेश मंत्री मार्को रूबियो अज दोपहर बाद नवी दिल्ली पहुंचे। श्री रूबियो प्रधानमंत्री नरेन्द्र मोदी नाल करनगे मुलाकात। जलंधर स्थित एनफोर्समेंट डायरेक्टोरेट वल्लों इंडियन कोऑपरेटिव हाउस बिल्डिंग सोसायटी दे सकत्तर अजय सहगल मनी लॉन्डरिंग मामले च गिरफ्तार। मोहाली दी विशेष अदालत ने उस नूं 27 मई तक ईडी रिमांड ते भेजा। अते आईपीएल क्रिकेट विच अज शाम लखनऊ सुपर जायंट्स दा मुकाबला लखनऊ च शामी 7:30 बजे पंजाब किंग्स नाल होवेगा। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਸੰਗਠਨਾਂ ਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਰੋਜ਼ਗਾਰ ਮੇਲਾ ਦੇਸ਼ ਭਰ ਵਿਚ 47 ਥਾਵਾਂ ਤੇ ਆਯੋਜਿਤ ਕੀਤਾ ਗਿਆ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਹੋਏ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਉੱਚ ਸਿੱਖਿਆ ਵਿਭਾਗਾਂ ਸਮੇਤ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿਚ ਸ਼ਾਮਲ ਹੋਣਗੇ। ਰੋਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਭਾਰਤ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ ਉਤਸੁਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੁਨੀਆਂ ਦੇ ਵੱਖੋ ਵੱਖ ਮੁਲਕਾਂ ਨਾਲ ਵੀ ਭਾਈਵਾਲੀ ਕਰ ਰਿਹੈ, ਜਿਸ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਮੌਕੇ, ਰੁਜ਼ਗਾਰ ਤੇ ਆਲਮੀ ਮੌਕੇ

0: ਪ੍ਰਦਾਨ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਭਰੋਸੇਯੋਗ ਸਪਲਾਈ ਚੇਨ ਭਾਈਵਾਲ ਬਣ ਰਿਹਾ ਹੈ।
1: ਦੁਨੀਆਂ ਭਾਰਤ ਕੇ ਯੁਵਾਓਂ ਔਰ ਭਾਰਤ ਕੀ ਟੈਕਨੋਲੋਜੀਕਲ ਪ੍ਰੋਗਰੈਸ ਕੋ ਲੇਕਰ ਬਹੁਤ ਉਤਸ਼ਾਹਿਤ ਹੈ। ਆਜ ਦੁਨੀਆਂ ਭਾਰਤ ਕੀ ਵਿਕਾਸ ਯਾਤਰਾ ਕਾ ਹਿੱਸਾ ਬਣਨਾ ਚਾਹਤੀ ਹੈ। ਭਾਰਤ ਵੀ ਦੁਨੀਆਂ ਕੇ ਅਲਗ ਅਲਗ ਦੇਸ਼ੋਂ ਕੇ ਸਾਥ ਪਾਰਟਨਰਸ਼ਿਪ ਕਰ ਰਹਾ ਹੈ। ਇਸਕਾ ਉਦੇਸ਼ ਯਹੀ ਹੈ ਕਿ ਭਾਰਤ ਕੇ ਯੁਵਾਓਂ ਕੋ ਅਵਸਰ ਮਿਲੇ, ਰੋਜਗਾਰ ਮਿਲੇ, ਉਨਕਾ ਸਾਮਰਥ ਖਿਲ ਉਠੇ। ਸਾਥ ਸਾਥ ਮੈਂ ਚਾਹਤਾ ਹੂੰ ਮੇਰੇ ਦੇਸ਼ ਕੇ ਨੌਜਵਾਨੋਂ ਕੋ ਗਲੋਬਲ ਐਕਸਪੋਜਰ ਵੀ ਮਿਲੇ।
0: ਸ੍ਰੀ ਮੋਦੀ ਨੇ ਕਿਹਾ ਕਿ ਹਰ ਭਾਰਤੀ ਨਾਗਰਿਕ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਲਈ ਵਚਨਬੱਧਤਾ ਨਾਲ ਕੰਮ ਕਰ ਰਿਹਾ ਤੇ ਇਸ ਨੂੰ ਪ੍ਰਾਪਤ ਕਰਨ ਵਾਸਤੇ ਦੇਸ਼ ਕਈ ਖੇਤਰਾਂ ਚ ਨਿਵੇਸ਼ ਕਰ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ,
1: ਅੱਜ ਹਰ ਭਾਰਤੀ ਇੱਕ ਬੜੇ ਸੰਕਲਪ ਕੇ ਸਾਥ ਅੱਗੇ ਵਧ ਰਿਹਾ ਹੈ। ਇਹ ਸੰਕਲਪ 2047 ਤੱਕ ਵਿਕਸਿਤ ਭਾਰਤ ਕੇ ਨਿਰਮਾਣ ਕਾ ਸੰਕਲਪ ਹੈ। ਇਸ ਲਕਸ਼ ਕੀ ਪ੍ਰਾਪਤੀ ਕੇ ਲਈ ਆਜ ਦੇਸ਼ ਅਲਗ ਅਲਗ ਸੈਕਟਰਸ ਮੈਂ ਨਿਵੇਸ਼ ਕਰ ਰਹਾ ਹੈ ਔਰ ਇਸ ਨਿਵੇਸ਼ ਸੇ ਦੇਸ਼ ਕੇ ਯੁਵਾਓਂ ਕੇ ਲਈ ਰੋਜਗਾਰ ਕੇ ਲਾਖੋਂ ਨਏ ਅਵਸਰ ਬਣ ਰਹੇ ਹੈ। ਜਿਸੇ ਆਜ ਭਾਰਤ ਮੈਂ ਸੈਮੀ ਕੰਡਕਟਰ ਮੈਨੂਫੈਕਚਰਿੰਗ ਕੀ ਪੂਰੀ ਸਪਲਾਈ ਚੇਨ ਤਿਆਰ ਕੀ ਜਾ ਰਹੀ ਹੈ।
0: ਇਧਰ ਪੰਜਾਬ ਚ 19ਵਾਂ ਰੋਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ ਪਟਿਆਲਾ ਸਮੇਤ ਦੋ ਥਾਵਾਂ ਤੇ ਕਰਵਾਇਆ ਗਿਆ, ਜਿੱਥੇ 281 ਨਵਨਿਯੁਕਤ ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਆਰਸੀਐਫ ਕਪੂਰਥਲਾ ਵਿਖੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਆਖਿਆ,
2: ਰੋਜ਼ਗਾਰ ਮੇਲਾ ਦੇਸ਼ ਭਰ ਮੈਂ ਪਾਵਰਫੁਲ ਨੈਸ਼ਨਲ ਇੰਸਟੀਟਿਊਸ਼ਨ ਬਣ ਗਿਆ ਹੈ ਜੋ ਇਨਸ਼ੋਰ ਕਰਤਾ ਹੈ ਟ੍ਰਾਂਸਪੇਰੈਂਸੀ ਮੈਰਿਟ ਬੇਸਡ ਔਰ ਟਾਈਮ ਬਾਉਂਡ ਰਿਕਰੂਟਮੈਂਟ ਕੇ ਲਈ। ਆਜ ਦੇਸ਼ ਭਰ ਮੈਂ 51,000 ਅਪਾਇੰਟਮੈਂਟ ਲੈਟਰਸ ਹੈਵ ਬੀਨ ਹੈਂਡਡ ਓਵਰ ਬਾਈ ਦੀ ਆਨਰੇਬਲ ਪ੍ਰਾਈਮ ਮਿਨਿਸਟਰ ਐਂਡ ਇਹ ਈਚ ਅਪਾਇੰਟਮੈਂਟ ਲੈਟਰ ਇੱਕ ਸਿਰਫ ਸਰਕਾਰੀ ਜਾਂ ਅਫੀਸ਼ਲ ਡਾਕੂਮੈਂਟ ਨਹੀਂ ਹੈ, ਇੱਕ ਤਰ੍ਹਾਂ ਸੇ ਇਹ ਨੇਸ਼ਨ ਬਿਲਡਿੰਗ ਕੇ ਲਈ ਪਲੇਜ ਵੀ ਹੈ ਫਾਰ ਦੀ ਸ਼ੇਅਰਡ ਡ੍ਰੀਮ ਆਫ ਅ ਡਿਵੈਲਪਡ ਇੰਡੀਆ।
0: ਬਾਅਦ ਵਿਚ ਉਨ੍ਹਾਂ ਨੇ 93 ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਇਸ ਮੌਕੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਨੇ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ।
3: ਮੇਰਾ ਨਾਮ ਅਜੇ ਕੁਮਾਰ ਹੈ, ਮੈਂ ਰਾਜਸਥਾਨ ਕੇ ਜ਼ਿਲ੍ਹਾ ਬੀਕਾਨੇਰ ਕਾ ਰਹਿਣੇ ਵਾਲਾ ਹੂੰ ਔਰ ਮੇਰਾ ਚੈਨ SBI ਜੂਨੀਅਰ ਐਸੋਸੀਏਟ ਕੇ ਪਦ ਪਰ ਹੂਆ ਹੈ। ਕੇਂਦਰ ਸਰਕਾਰ ਕਾ ਬਹੁਤ ਤਹਿ ਦਿਲ ਸੇ ਧੰਨਵਾਦ ਵਿਅਕਤ ਕਰਨਾ ਚਾਹੁੰਦਾ ਹੂੰ।
4: ਮੈਂ ਆਕਾਸ਼ ਵਰਮਾ ਜੋਧਪੁਰ ਰਾਜਸਥਾਨ ਸੇ ਹੂੰ, ਮੁਝੇ ਰੇਲਵੇ ਮੈਂ ਆਫਿਸ ਐਗਜੀਕਿਊਟਿਵ ਕੇ ਪਦ ਪਰ ਨਿਯੁਕਤੀ ਮਿਲੀ ਹੈ।
5: ਮੇਰਾ ਨਾਮ ਜੋਤੀ ਹੈ, ਮੈਂ ਹਨੂਮਾਨਗੜ੍ਹ ਰਾਜਸਥਾਨ ਕੀ ਰਹਿਣੇ ਵਾਲੀ ਹੂੰ। ਮੈਂ SBI ਜੂਨੀਅਰ ਐਸੋਸੀਏਟ ਪਦ ਪਰ ਚੈਨਿਤ ਕੀ ਗਈ ਹੂੰ। ਮੈਂ ਕੇਂਦਰੀ ਸਰਕਾਰ ਕੋ ਤਹਿ ਦਿਲ ਸੇ ਇਸਕੇ ਲਈ ਧੰਨਵਾਦ ਕਰਤੀ ਹੂੰ।
6: ਮਾਈ ਨੇਮ ਇਜ਼ ਤਜਿੰਦਰ ਸਿੰਘ ਕੰਡਾ ਐਂਡ ਆਈ ਐਮ ਫਰੋਮ ਬਠਿੰਡਾ ਪੰਜਾਬ ਐਂਡ ਆਈ ਐਮ ਸਿਲੈਕਟਡ ਫਾਰ ਜੂਨੀਅਰ ਐਸੋਸੀਏਟ ਇਨ ਸਟੇਟ ਬੈਂਕ ਆਫ ਇੰਡੀਆ। ਆਈ ਐਮ ਸੋ ਗ੍ਰੇਟਫੁਲ ਫਾਰ ਦਾ ਸੈਂਟਰਲ ਗਵਰਨਮੈਂਟ ਟੂ ਗਿਵ ਮੀ ਦਾ ਓਪਰਚੁਨਿਟੀ ਟੂ ਸਰਵ ਦਾ ਨੇਸ਼ਨ।
0: ਉਧਰ ਪਟਿਆਲਾ ਚ ਪਟਿਆਲਾ ਲੋਕੋਮੋਟਿਵ ਵਰਕਰਸ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਸੁਸ਼ੀਲ ਕੁਮਾਰ ਸ੍ਰੀਵਾਸਤਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵੱਖ ਵੱਖ ਵਿਭਾਗਾਂ ਚ ਨਵੇਂ ਭਰਤੀ ਕੀਤੇ 188 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਆਖਿਆ,
7: आज यहां पर 19वीं रोजगार मेला का आयोजन किया गया था जिसमें ऑल इंडिया स्तर पे लगभग 51,000 नियुक्ति पत्र बांटे गए हैं जिसमें से PLW में 188 अभ्यर्थियों को नियुक्ति पत्र दिए गए हैं। 188 नियुक्तियों में से करीब 65 पंजाब से हैं, 128 इंडियन रेलवे में हैं और इंडियन रेलवे के 128 में से करीब 11 हैं वो पंजाब से संबंधित हैं।
0: इस दौरान नवनियुक्त उम्मीदवारों ने कहा,
8: और मेरा नाम विजय दुबे है, मैं उत्तर प्रदेश अयोध्या से बिलोंग करता हूं और मैंने यह परीक्षा 2024 में इस परीक्षा का फॉर्म भरा था। मुझे प्रोडक्शन यूनिट में एज अ जेई मैकेनिकल जॉब मैंने पाई है। प्रधानमंत्री नरेंद्र मोदी का मैं तहे दिल से धन्यवाद करना चाहता हूं।
9: मैं बेसिकली लुधियाने तो हूं।
10: मेरा नाम शालिनी चतुर्वेदी है, मैं उत्तर प्रदेश से बिलोंग करती हूं। 2026 में मेरा सिलेक्शन एज ए डिपो मटेरियल सुपरिटेंडेंट के तौर पे हुआ है। प्रधानमंत्री श्री नरेंद्र मोदी जी की आभारी हूं क्योंकि उन्होंने इस एग्जाम को काफी अच्छे से कराया है, इसमें किसी प्रकार की धांधली नहीं हुई है और जो इस पद के हकदार थे उन्हें मतलब ये पद मिला है।
0: ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਪਹੁੰਚ ਗਏ ਨੇ। ਸ੍ਰੀ ਰੂਬੀਓ ਅੱਜ ਸੇਵਾ ਤੀਰਥ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਸ੍ਰੀ ਰੂਬੀਓ ਕੱਲ੍ਹ ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਨਾਲ ਵੀ ਦੁਵੱਲੀ ਮੀਟਿੰਗ ਕਰਨਗੇ। ਸੋਮਵਾਰ ਨੂੰ ਸ੍ਰੀ ਰੂਬੀਓ ਆਗਰਾ ਤੇ ਜੈਪੁਰ ਜਾਣਗੇ, ਇਸ ਤੋਂ ਬਾਅਦ ਉਹ ਮੰਗਲਵਾਰ ਨੂੰ ਨਵੀਂ ਦਿੱਲੀ ਚ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਚ ਸ਼ਾਮਲ ਹੋਣਗੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNU ਜਲੰਧਰ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਫਰਜ਼ੀ ਸਹਿਮਤੀ ਪੱਤਰ ਜਮ੍ਹਾਂ ਕਰਵਾ ਕੇ ਧੋਖਾਧੜੀ ਨਾਲ ਜ਼ਮੀਨ ਦੀ ਵਰਤੋਂ ਚ ਤਬਦੀਲੀ ਪ੍ਰਾਪਤ ਕਰਨ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਚ ਗ੍ਰਿਫ਼ਤਾਰ ਕੀਤੈ। ਇਹ ਜਾਂਚ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ

0: ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਸੀ। ਵਿਭਾਗ ਦੀ ਜਾਂਚ ਵਿਚ ਪਤਾ ਲੱਗਿਆ ਕਿ ਮੁਲਜ਼ਮਾਂ ਨੇ 15 ਜ਼ਮੀਨ ਮਾਲਕਾਂ ਦੀ 30 ਏਕੜ ਤੋਂ ਵੱਧ ਜ਼ਮੀਨ ਦੇ ਸਬੰਧ ਚ ਫਰਜ਼ੀ ਸਹਿਮਤੀ ਪੱਤਰ ਤਿਆਰ ਕੀਤੇ ਸਨ। ਇਨ੍ਹਾਂ ਫਰਜ਼ੀ ਸਹਿਮਤੀ ਪੱਤਰਾਂ ਦੇ ਆਧਾਰ ਤੇ ਮੁਲਜ਼ਮ ਇਕਾਈ ਜਾਂ ਵਿਅਕਤੀਆਂ ਨੂੰ ਸਨਟੈਕ ਸਿਟੀ ਨਾਂ ਦੀ ਇਕ ਮੈਗਾ ਰੀਅਲ ਅਸਟੇਟ ਪ੍ਰੋਜੈਕਟ ਵਿਕਸਿਤ ਕਰਨ ਲਈ ਜ਼ਮੀਨ ਦੀ ਵਰਤੋਂ ਚ ਤਬਦੀਲੀ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਹਿਗਲ ਨੂੰ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ 27 ਮਈ ਤੱਕ ਈਡੀ ਰਿਮਾਂਡ ਤੇ ਭੇਜਣ ਦੇ ਹੁਕਮ ਦਿੱਤੇ ਨੇ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਅੱਜ 91 ਪੈਸੇ ਫੀ ਲੀਟਰ ਤੱਕ ਦਾ ਵਾਧਾ ਕੀਤਾ ਗਿਐ, ਜੋ ਕਿ 10 ਦਿਨਾਂ ਤੋਂ ਵੀ ਘੱਟ ਸਮੇਂ ਚ ਤੀਜਾ ਵਾਧਾ ਏ। ਉਧਰ ਇੰਦਰਪ੍ਰਸਥ ਗੈਸ ਲਿਮਟਿਡ ਨੇ ਅੱਜ CNG ਦੀ ਕੀਮਤ ਵਿਚ 1 ਰੁਪਏ ਦਾ ਵਾਧਾ ਕੀਤਾ। ਇਸ ਵਾਧੇ ਤੋਂ ਬਾਅਦ ਰਾਜਧਾਨੀ ਵਿਚ 1 ਕਿਲੋਗ੍ਰਾਮ CNG ਦੀ ਨਵੀਂ ਦਰ 81 ਰੁਪਏ 9 ਪੈਸੇ ਹੋ ਗਈ ਏ। ਇਸੇ ਦੌਰਾਨ ਇੰਡੀਅਨ ਆਇਲ ਨੇ ਕਿਹੈ ਕਿ ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਸਥਿਰ ਹੈ ਤੇ ਈਂਧਨ ਦੀ ਕੋਈ ਕਮੀ ਨਹੀਂ ਹੈ। ਇਕ ਬਿਆਨ ਵਿਚ ਇੰਡੀਅਨ ਆਇਲ ਨੇ ਕਿਹੈ ਕਿ ਮੰਗ ਸਪਲਾਈ ਅਸੰਤੁਲਨ ਤੇ ਚੋਣਵੇਂ ਖੇਤਰਾਂ ਚ ਵਧੀ ਹੋਈ ਮੰਗ ਕਾਰਨ ਕੁਝ ਪ੍ਰਚੂਨ ਦੁਕਾਨਾਂ ਤੇ ਅਸਥਿਰਤਾ ਦੀਆਂ ਖ਼ਬਰਾਂ ਨੇ। ਅਜਿਹੀਆਂ ਘਟਨਾਵਾਂ ਇੰਡੀਅਨ ਆਇਲ ਨੇ ਦੇਸ਼ ਭਰ ਵਿਚ 42,000 ਤੋਂ ਵੱਧ ਪ੍ਰਚੂਨ ਦੁਕਾਨਾਂ ਦੇ ਨੈਟਵਰਕ ਦੇ ਅੰਦਰ ਕੁਝ ਪ੍ਰਚੂਨ ਵਿਕਰੇਤਾਵਾਂ ਤੱਕ ਸੀਮਿਤ ਨੇ। ਇੰਡੀਅਨ ਆਇਲ ਨੇ ਦਸਿਆ ਕਿ 1 ਮਈ ਤੋਂ 22 ਮਈ ਤੱਕ ਦੀ ਮਿਆਦ ਦੌਰਾਨ ਕੰਪਨੀ ਨੇ ਈਂਧਨ ਦੀ ਵਿਕਰੀ ਚ ਮਹੱਤਵਪੂਰਨ ਵਾਧਾ ਦੇਖਿਆ ਏ। ਪੰਜਾਬ ਸਰਕਾਰ ਨੇ ਅੱਤ ਦੀ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਦੇ ਸਾਰੇ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ ਕੀਤੈ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਮੌਜੂਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੀ ਬਜਾਏ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਸਿਆ ਕਿ ਬਦਲਿਆ ਹੋਇਆ ਸਮਾਂ 25 ਮਈ ਤੋਂ ਲਾਗੂ ਹੋਵੇਗਾ ਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਅੰਕੜਿਆਂ ਮੁਤਾਬਕ ਬਿਜਲੀ ਦਾ ਪੀਕ ਲੋਡ ਦੁਪਹਿਰ 1 ਵਜੇ ਤੋਂ ਬਾਅਦ ਸ਼ੁਰੂ ਹੁੰਦੈ, ਇਸ ਲਈ ਦਫ਼ਤਰਾਂ ਦਾ ਨਵਾਂ ਸਮਾਂ ਬਿਜਲੀ ਦੀ ਖਪਤ ਨੂੰ ਘਟਾਉਣ ਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਘੱਟ ਕਰਨ ਵਿਚ ਵੀ ਮਦਦ ਕਰੇਗਾ। ਮੌਸਮ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਤੇ ਵਿਦਰਭ ਲਈ ਕੱਲ੍ਹ ਤੱਕ ਭਿਆਨਕ ਲੂ ਵਗਣ ਬਾਰੇ ਰੈੱਡ ਅਲਰਟ ਜਾਰੀ ਕੀਤੈ। ਅਗਲੇ 6 ਤੋਂ 7 ਦਿਨਾਂ ਤੱਕ ਉੱਤਰ ਪੱਛਮ, ਮੱਧ ਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ ਚ ਲੂ ਦੀ ਅਜਿਹੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਜਤਾਈ ਗਈ ਏ। IPL ਕ੍ਰਿਕਟ ਵਿਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਪੰਜਾਬ ਕਿੰਗਸ ਨਾਲ ਸ਼ਾਮੀ 7:30 ਵਜੇ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਕਾਨਾ ਸਟੇਡੀਅਮ ਚ ਹੋਵੇਗਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫੇਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ ਚ ਗ੍ਰਿਫ਼ਤਾਰ। ਮੋਹਾਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਉਸ ਨੂੰ 27 ਮਈ ਤੱਕ ਈਡੀ ਰਿਮਾਂਡ ਤੇ ਭੇਜਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ,
1: ਆਦਾਬ, ਇਹ ਆਕਾਸ਼ਵਾਣੀ ਹੈ, ਖ਼ਬਰੋਂ ਕੇ ਸਾਥ ਮੈਂ ਮਾਜਿਦ ਅਲੀ। وزیر اعظم نریندر مودی نے سرکار کے مختلف محکموں میں ملازمت حاصل کرنے والے 51,000 سے زیادہ لوگوں کو تقرری نامے سونپے۔ وزیر اعظم نے کہا کہ بھارت نوجوانوں کو عالمی سطح پر روشناس کرانے اور مواقع پیدا کرنے کے لیے دنیا کے کئی ملکوں کے ساتھ مل کر کام کر رہا ہے۔ بہار حکومت اگلے 5 ورسوں کے دوران ریاست میں 1,00,000 اساتذہ کو ملازمت دے گی۔ CBSE نے 12ویں کلاس کے بورڈ امتحانات کی جواب کی کاپیوں کی اسکین نقل حاصل کرنے کی آخری تاریخ بڑھا کر 24 مئی کر دی ہے۔ امریکہ کے وزیر خارجہ مارکو روبیو آج نئی دلی میں وزیر اعظم مودی سے ملاقات کریں گے۔ WHO نے کانگو میں ایبولا کی بنڈی بگیو قسم کے خطرے کو بہت زیادہ کے زمرے میں شامل کر دیا ہے۔ اور IPL کرکٹ میں آج شام لکھنؤ میں لکھنؤ سپر جائنٹس کا مقابلہ پنجاب کنگز سے ہوگا۔ اب خبریں تفصیل سے۔ وزیر اعظم نریندر مودی نے آج حکومت کے مختلف محکموں اور تنظیموں میں ملازمت حاصل کرنے والے نوجوانوں کو 51,000 سے زیادہ تقرری نامے تقسیم کیے۔ پورے ملک میں 47 مقامات پر اس روزگار میلے کا انعقاد کیا گیا تھا۔ ملازمت حاصل کرنے والے نوجوان جن کو پورے ملک سے چنا گیا ہے وہ وزارت ریلویز، وزارت داخلہ، وزارت صحت اور اعلی تعلیم کے محکمے سمیت دیگر کئی وزارتوں اور محکموں میں شامل ہوں گے۔ روزگار میلے سے ویڈیو کانفرنسنگ کے ذریعے خطاب کرتے ہوئے وزیر اعظم نے کہا کہ پوری دنیا بھارت کے ترقی کے سفر میں شامل ہونے کے لیے بے قرار ہے۔ جناب مودی نے کہا کہ مواقع اور ملازمت دستیاب کرانے اور ملک کے نوجوانوں کو